ਅਕਲ ਮੈਂਟਲਿਟੀ ਮਿਲੇ ਰਹੇ ਫੋਲਸ ਪ੍ਰਾਈਡ ਮੈਂ ਕਹਿੰਦੇ ਲੈ ਰਹੇ ਵੈਨ ਆਈ ਰੀਚ ਯੂਰਪ ਅਸੀਂ ਖੰਘ ਪਹੁੰਚਣ ਦਾ ਚਈ ਨੇਪਾਲ ਮਾਪਣ ਅਗਾਂਗ ਮੈਂ ਆਈ ਆਈ ਕਿਊ ਚੱਪ ਮਾਰ ਆਈ ਸੁਮੀ ਕਹਿ ਰਹੇ ਅਸੀਂ ਤਮ ਬੇਸ ਜਾਓ ਮਿੰਗ ਮੋਏ ਕੋਈ ਚੱਪ ਚਾਪੀ ਸਿਸਟਮ ਖੰਗ ਚੱਪ ਚਾ ਖੰਗ ਅਸੀਂ ਖੰਗ ਲੋਈ ਸੂਰ ਮਰੁਅ ਖੰਗ ਕਨਿਮ ਯਾਵਰਮਦ ਸਿਸਟਮੇਟ ਮੀ ਕਾਇ ਰੇ ਸੁ ਕਾਇ ਰੇ ਪੂੰਗ ਮੀ ਪੋ ਨਿਕੋ ਐਸ ਨਿਊਸ ਪੇਪਰ ਅਦੂ ਤੋ ਤੋਰਮੇ ਅਦੂ ਤੋ ਅਦੇ ਗਿਆਨ ਵਿਗਿਆਨ ਵਾਰੀ ਸਨ ਅਖੰਗ ਸਾਨ ਹੈ ਪਾਈਸੇ ਲੁਗਮ ਤੋ ਸੈਕਿੰਡ ਮੋਮੈਂਟ ਤੇ ਯਾਵ ਗਮਦੇ ਮੋਈ ਕੋ ਸਾਰੇ ਦਾ ਗਿਆਨ ਦਾ ਯੋਗ ਸੋ ਆਈ ਬਿਕਮ ਸੋ ਫਰਸਟ੍ਰੇਟਡ ਕਿ ਆਮ ਨੁਆਈ ਤਰਕੇ ਪੁੰਚੀ ਤੇ ਪਹਿਲੇ ਹੁਦੋ ਬੁਲਾਇਆ ਫਾਲਸ ਪ੍ਰਾਈਡ ਪੇ ਆਮ ਪਹਿਲਕ ਤੋ ਮਤਾਂ ਜਾਵੜੇ ਅਦੇ ਇੱਕ ਹੁੰਦਾ ਲੜੀ ਕਲੇਸ਼ ਕਨਾਨ ਕਾਇਦਾਈ ਵਕਤ ਮੋਏ ਦੇ ਖੁੰਦਰੇ ਅਈਨ ਤਮਈ ਐਨੀਥਿੰਗ ਅਈਨ ਹਿਜਰੀ ਸੀ ਆਈ ਲਰਨਡ ਇਟ ਫਰੋਮ ਦ ਸਟ੍ਰੀਟ ਐਂਡ ਲੰਬੀ ਦੇ ਤਮ ਵਿਦਾਰ ਸਕੂਲ ਕਾਲਜ ਇਹ ਕਾਰ ਇਕਾਈ ਰਹੇ ਸਕੂਲ ਕਾਲਜ ਇਹ ਕਾਰਕ ਤੇ ਤਮ ਲਗਤੇ ਹਨ ਅਸੀਂ ਯਾਵਰਕਤੇ ਹਨ ਸੋ ਅਸੀਂ ਕੀ ਲਈ ਨਾ ਨੁਆਈ ਮੰਦੇ ਏ ਚਈ ਕੁੰਥਰਾ ਕਰੀਮ ਤੇ ਹੀ ਰੱਖਤੇ